0: ਵੈਸਟ ਕਹਿੰਦੇ ਜ਼ਿਆਦਾ ਸੋਚਿਆ ਨਾ ਕਰੋ, ਜ਼ਿਆਦਾ ਸੋਚਿਆ ਨਾ ਕਰੋ ਜ਼ਿੰਦਗੀ ਬਾਰੇ। ਜਿਸਨੇ ਜ਼ਿੰਦਗੀ ਦਿੱਤੀ ਹੈ ਉਸਨੇ ਵੀ ਕੁਛ ਸੋਚਿਆ ਹੀ ਹੋ, ਜਿਸਨੇ ਜ਼ਿੰਦਗੀ ਦਿੱਤੀ ਹੈ ਉਸਨੇ ਵੀ ਕੁਛ ਸੋਚਿਆ ਹੀ ਹੋ। ਥੈਂਕ ਯੂ।
1: ਬਿਲਕੁਲ ਸਹੀ ਜਤਿੰਦਰ, ਥੈਂਕ ਯੂ। ਔਰ ਅਬ ਸਮਨ ਯੇ ਹੈ ਕਿ ਯੂਨਾਈਟਿਡ ਕਿੰਗਡਮ ਔਰ ਵੇਲਸ, ਆਪ ਤੋ ਜਾਣਤੇ ਸਮਨ, ਯੇ ਜੋ ਵੈਸਟਰਨ ਮਮਾਲਿਕ ਹੋਤੇ ਹੈਂ ਆਪਣੇ ਰਿਕਾਰਡਸ ਦਰੁਸਤ ਰੱਖਤੇ ਹੈਂ, ਸਦੀਓਂ ਕੇ ਰਿਕਾਰਡਸ ਇਨਕੇ ਪਾਸ ਮੌਜੂਦ ਹੈਂ। ਅਬ 2025 ਕਾ ਏਕ ਸੁਣ ਲੀਜੀਏਗਾ। ਇਹਨੂੰਨੇ ਦੇਖਾ ਕਿ 2025 ਮੇਂ ਯੂਨਾਈਟਿਡ ਕਿੰਗਡਮ ਔਰ ਵੇਲਸ ਮੇਂ ਸਭਸੇ ਜ਼ਿਆਦਾ ਨਾਮ ਕੌਨ ਸੇ ਰੱਖੇ ਗਏ ਬੱਚੋਂ ਕੇ, ਜਿਨ ਬੱਚੋਂ ਕੀ ਪੈਦਾਇਸ਼ ਹੋਈ, ਸਭਸੇ ਪਾਪੂਲਰ ਪਸੰਦੀਦਾ ਨਾਮ ਕੌਨ ਸੇ ਥੇ, ਲੜਕੇ ਕਾ ਨਾਮ ਕਿਆ ਥਾ, ਲੜਕੀ ਕਾ ਨਾਮ ਕਿਆ ਥਾ, ਜੋ ਮੋਸਟ ਪਾਪੂਲਰ। ਅਬ ਲੜਕੀਓਂ ਕੋ ਪਹਿਲੇ ਦੇਖਤੇ ਹੈਂ, ਜੋ ਲੜਕੀਆਂ ਪੈਦਾ ਹੋਈ ਉਨਮੇਂ ਓਲੀਵੀਆ ਬਹੁਤ ਪਸੰਦ ਕੀਆ ਗਿਆ, ਹਾਲਾਂਕਿ ਸਮਝੀਏ ਇਤਨਾ ਪੁਰਾਣਾ ਨਾਮ ਹੈ। ਆਪ ਦੇਖੇ ਲਿਟਰੇਚਰ, ਪੁਰਾਣੀ ਸਟੋਰੀਜ਼ ਮੇਂ ਓਲੀਵੀਆ ਜ਼ਰੂਰ ਹੋਤਾ, ਇਨਫੈਕਟ ਸ਼ੇਕਸਪੀਅਰ ਕਾ ਵੀ ਦੇਖ ਲੇ ਆਪ। ਓਲੀਵੀਆ ਦੂਸਰੇ ਨੰਬਰ ਪਰ ਲੈ ਲਈ, ਹਾਂ ਛੋਟੇ ਨਾਮ ਚਾਹੀਏ ਨਾ। ਓਕੇ, ਯੇ ਤੋ ਹੋ ਗਿਆ। ਕਹਤੇ ਹੈ ਲੜਕੋਂ ਕੇ, ਸਮਝ ਲੜਕੋਂ ਕੇ ਨਾਮ ਆਪਕੋ ਹੈਰਾਨ ਕਰ ਦੇਂਗੇ, ਔਰ ਤੀਨ ਸਾਲ ਸੇ ਲਗਾਤਾਰ ਯਹੀ ਨਾਮ ਮੋਸਟ ਪਾਪੂਲਰ ਹੈ ਯੂਨਾਈਟਿਡ ਕਿੰਗਡਮ ਮੇਂ, ਔਰ ਵੋ ਕੌਨ ਸਾ ਨਾਮ ਹੈ? ਮੁਹੰਮਦ। ਮੁਹੰਮਦ ਸਭਸੇ ਜ਼ਿਆਦਾ ਪੈਦਾ ਹੋਏ 2025 ਮੇਂ ਯੂਨਾਈਟਿਡ ਕਿੰਗਡਮ ਮੇਂ ਲੜਕੇ। ਦੂਸਰੇ ਨੰਬਰ ਪਰ ਕੌਨ ਸਾ ਨਾਮ ਥਾ? ਨੋਆ। ਨੋਆ ਵੀ ਰੱਖਾ ਲੋਗੋ ਨੇ। ਕਿਤਨੀ ਓਲੀਵੀਆ ਹੈ ਯੇ ਵੀ ਮੈਂ ਜਾਣਨਾ ਚਾਹਤੀ ਥੀ ਕਿ ਕਿਤਨੀ 2025 ਮੇਂ ਪੈਦਾ ਹੋਈ। 2025 ਮੇਂ ਕਰੀਬ 2400 ਓਲੀਵੀਆ ਆਈ, ਲੇਕਿਨ ਕਿਤਨੇ ਮੁਹੰਮਦ ਆਏ? ਮੁਹੰਮਦ 6000 ਕੇ ਕਰੀਬ ਥੇ ਮੁਹੰਮਦ।
2: Bangla Bollywood hits and ballads to sing along with.
3: East FM,
2: Kenya's premier
3: Asian mix.
4: It's 11:21.
2: Back to Kenya's premier Asian mix. East FM.
5: East FM.